अरदास भाई अमरदास गुरु अमरदास गुरु अरदास भाई रामदास गुरु रामदास गुरु रामदास गुरु साची साई एक ओंकार वाहेगुरु जी की फतेह अरदास श्री भगवती जी सहाय वार श्री भगवती जी की पातशाही दसवीं प्रथम भगवती सिमर के गुरु नानक लाई त्याय फिर अंगद गुरु ते अमरदास रामदास हो सहाय अर्जन हर गोबिंदनो समराव श्री हर अदाय श्री हर कृष्ण त्याय जिस डिटे सब दुख जाय तेग बहादुर सिमरिय कर नौने लावेताय सब ताय हो सहाय स्वा पातशाह श्री गुरु गोबिंद सिंह साहेब जी महाराज सब ताय हो सहाय दसा पातशाहिया दी जोत धन धन श्री गुरु ग्रंथ साहिब जी दे पाटी जान धन तरके खालसा जी साहेब बोलो जी सतनाम सतनाम सतनाम पंजा प्यारिया चौहान साहब जादिया चालिहा मुक्तिया हुटिया जपया तपया जना नाम जपया वंड चक्या देख चलाए देख बाहे देख के अंडत कीता दिन हाँ ब्याया सत्यानी आदि कमाए तत्यांतर के खास जी साहब बोल जी सतनाम सतनाम जिन्हा सिंघा सिंघनिया ने धर्म हेतीस दिते बंद बंद कटाए कुपरिया लोहाया चुड़किया ते चुड़े हरिया नाल चुड़ाए गए गुरुद्वारिया दी सेवा ले कुर्बानियां कित्या धर्म नहीं हारिया सिक्की केसा स्वासा नाल दबाहे ਜਿਨ੍ਹਾਂ ਦੀ ਕਮਾਏ ਦਾ ਧਿਆਨ ਤਰਕੇ ਖਾਲਸਾ ਜੀ ਬੋਲ ਜੀ ਸਤਨਾਮ ਸਾਰੀਆਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲ ਜੀ ਸਤਨਾਮ ਪ੍ਰਥਮੇ ਸਰਬਤ ਖਾਲਸਾ ਜੀ ਕਾ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਤਨਾਮ ਸਿੱਖਾਂ ਨੂੰ ਸਿੱਖੀ ਦਾਨ ਕੇਸ਼ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਦਾਨ ਚੌਂਕਿਆਂ ਝੰਡੇ ਬੋਂਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਤਨਾਮ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੇ ਔਰ ਸੱਚੇ ਪਿਤਾ ਵਾਹਿਗੁਰੂ ਸੱਚੇ ਪਿਤਾ ਸੱਚੇ ਪਾਤਸ਼ਾਹ ਵੀ ਕਮ ਫੋਰ ਦੀ ਟੂ ਲਿਸਨ and learn, and to offer ourselves. We always have this privilege. We always deserve it, whether we do or not. Bless the Siddhi Singh Sahib, Harbhajan Singh Khalsa Ji, Yogi Ji, who brought us together so we could meditate together, learn the technology of Kundalini Yoga, to awaken our minds and our hearts and our consciousness, to bring us up to speed so that we can serve this planet
all the humanity is in such need. Please make us strong so we can carry on and carry on your mission, Sri Singh Sahib. Bless all of those who are traveling to solstice. May we all prosper from the solstice energy. Bless these birthdays, Sadbachan Kaur, Anthony Bachi, Sadguru Mukh Singh, Akal Dev Kaur, Mir Kaur, Joni Gaiman. May they all be blessed in their birthday to learn and learn to serve even more. Blessings and healing to Sri Simran Kaur Sr. and Mukhtiar Singh. Blessings to them, raise them up. This is Guru Prasad, Guru Kalangar. May its sweetness remind us always of the sweetness of your name. Bless us with the strength of the steel. Akarvada karta pulchuk maaf karne ji, sarvate karaj ras karne ji. Sahim pyari mail jinha minya tina naam chitave. Nanak naam tirdikala tiri bani sarvata pala. Vahe Guruji ka khalsa, Vahe Guruji ki fateh.

ਕਰਨੇ ਜੀ ਸਹੇ ਪਿਆਰੇ ਮੈਂ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।